0: ਕਿਹਾ
1: ਤਾਂ ਇਹ ਹੁਣ ਮੈਂ ਉਰੀ ਮੈਂ ਤੇ ਮੈਂ ਉਹ ਆ ਕੇ ਉਤਰ ਬੋਲ
0: ਮੈਂ
1: ਮੈਂ ਉਰੀ ਮੈਂ ਤੇ ਮੈਂ ਉਹ ਆ ਕੇ ਉਤਰ ਬੋਲ ਮੈਂ
0: ਭਾਈ ਇਹ ਸੇ ਜੋ ਆਈ ਉਹ ਮੈਂ ਜੋ ਆਏ ਆ ਜੇ ਅਰੇ ਨਾ ਕਿ ਨੋ ਸ਼ੋਰ ਤੂੰ ਜੀ ਕੋ ਫਾਇ ਕੋ ਨਾ ਕਾ ਤਾਂ ਕੋ ਨਾ ਰੇ ਨਿਕਿ ਨਾ ਕੋ ਰੇ ਕਾਂ ਹੈ
1: ਤਾਓ ਮੋ ਤੇ ਸਨ ਮੇ ਆ ਗਿਆ ਨਾ ਬਰਾ ਫੁਰ ਆ ਗਿਆ ਨਾ ਗਵਾਰਾ ਫੁਰ ਨਾ ਕੋ ਨਾ ਤਰਬੋ ਨਾ ਯੋ ਕੇ ਆ ਇਬਕਿ ਨਮ ਨੋ ਗਰੋ ਸੀ ਵਾ ਕੇ ਮੋਂ ਕਾ ਯੋਂ ਤੇ ਮੇ ਆ ਗਿਆ ਕੇ ਸੀ ਯੋਂ ਕਵਾਈ ਨਾ ਰੇ ਤੇ ਤਕੁ ਨਾ ਕੇ ਇਮੀ ਨਾ ਯੋ ਮੈਂ ਚਾ ਵਾ ਉਹ ਨੋ ਵਨ ਕਰ نوري من درما واقي قطر بون مية
2: اي
1: موري موري تسرقي تسرقي غامي يا رنقي يا رنقي تورك اتكان سند مما با تساسدي سيري اياك كقروا مما با تساسدي
2: سيري اياك كقروا بكي من اي يامونا نغاني بو تتايار قوانسي غاني جنابا يابون نغاني قران انا ويارون قران قران
1: kon nga yaro ya ne koy mu daga tigray
2: ah ay ay araba de la waga jari mo amone ka tigray ya ay na sim sporo adara ri ki ba si su buya bi bi si ah si ka tigray ya ya po ka karon na ri mi na ya tawo ki ri ba si na ya ani yang apun tak cikiroira ngaira ni katanya ni rancangan sini kiri pas ni makin nak warunya ni kotak macam undai na no rawat undai ah dan tanuan na rani kira ni pung ay mina yo ay yang tak cikiroi kau ni angin ni kan ni de ni mewah kan
1: Perara pergi ni dan dalam awak yang makan, senarai orang ni makan dari arah tarapun. Ini tu mana air kayu ke? Mauri mana dalam awak yang tarapun ni? Ayah mauri nak pergi mana? Namuka te, tersirat kan dalam kau makan lagi. Konang a tenu akan kinaian te cancer dan mana? Konang a si tenu akan kinaian te orang yang te cancer dan mana? Nak kau kiri ke kiri? Tukar nanti ke sini lagi. Ayah di sini ayah berkah lagi. Nak ke apa cara abui ayah ini kini mau? Kalau ayah ikah kiri ke tengah insan dan mama itu es ke ibu. Ayah nak kau minta kat kiri.